0: ਸਾਡੀ ਤਾਂ ਕਲਮ ਹੱਕ ਸੱਚ ਖਾਤਰ ਲੜਦਿਆਂ ਦੀ ਹੈ। ਹਥਿਆਰਾਂ ਆਸਰੇ ਵੈਰੀ ਮੈਦਾਨਾਂ ਆ ਗਏ ਨੇ, ਪਰ ਇੱਥੇ ਗੱਲ ਆਉਂਦਿਆਂ ਦੀ ਨਹੀਂ, ਇੱਥੇ ਗੱਲ ਖੜਦਿਆਂ ਦੀ ਹੈ। ਵਿਯੋਗ ਦਾ ਸੰਜਮ ਤੇ ਰੂਹ ਦੀ ਰਵਾਨੀ ਹੱਕ ਸੱਚ ਦੇ ਇਸ ਮੈਦਾਨ ਵਿੱਚ ਡਟਣ ਦੇ ਬਾਵਜੂਦ ਇਹ ਬਾਹਰੀ ਸੰਘਰਸ਼ ਸ਼ਾਇਰ ਦੇ ਅੰਦਰਲੇ ਕੋਮਲ ਮਨੁੱਖ ਨੂੰ ਖਤਮ ਨਹੀਂ ਕਰਦਾ। ਲੜਾਈਆਂ ਲੜਦਿਆਂ ਵੀ ਉਸ ਦੇ ਅੰਦਰ ਵਿਛੋੜੇ ਅਤੇ ਮੁਹੱਬਤ ਦਾ ਦਰਦ ਓਨਾ ਹੀ ਪਾਕੀਜ਼ਾ ਰਹਿੰਦਾ ਹੈ। ਸ਼ਾਇਰ ਹਿਜਰ ਦੇ ਸੇਕ ਨੂੰ ਵੀ ਜ਼ਿੰਦਗੀ ਜਿਉਣ ਦੇ ਸੰਜਮ ਅਤੇ ਠਹਿਰਾਅ ਵਿੱਚ ਤਬਦੀਲ ਕਰ ਦਿੰਦਾ ਹੈ। ਤੇਰੇ ਹਾਸੇ 'ਚ ਕੀ ਜਾਦੂਗਰੀ ਹੈ ਜੋ ਪੱਥਰ ਵਿੱਚ ਹਰਾਰਤ ਭਰ ਗਿਆ ਹੈ। ਜਿਹਦੇ 'ਤੇ ਮਰਦਾ ਮਰਦਾ ਮਰ ਗਿਆ ਸਾਂ, ਉਹਦੇ ਦਿਨ ਸਰਦਾ ਸਰਦਾ ਸਰ ਗਿਆ ਹੈ। ਇੱਥੇ ਪਹੁੰਚ ਕੇ ਜਾਪਦਾ ਹੈ ਕਿ ਸ਼ਾਇਰ ਨੇ ਦਰਦ ਨੂੰ ਸਹਿਜੇ ਹੀ ਸਵੀਕਾਰ ਕਰ ਲਿਆ ਹੈ, ਪਰ ਅਗਲੇ ਹੀ ਪਲ ਉਸਦੀ ਆਵਾਜ਼ ਲੋਕ ਗੀਤ ਵਰਗੀ ਸਰਲਤਾ ਧਾਰਨ ਕਰਕੇ ਮਾਨਵੀ ਹਿਰਦੇ ਦੀ ਡੂੰਘੀ ਪੀੜ ਬਣ ਕੇ ਸਾਹਮਣੇ ਆਉਂਦੀ ਹੈ। ਕਿਸੇ ਦੇ ਜਾਣ ਦਾ ਮਸਲਾ ਹੈ, ਸਾਡੀ ਜਾਨ ਦਾ ਮਸਲਾ ਹੈ। ਤੇਰਾ ਹੀ ਇਸ਼ਕ ਇੱਕੋ ਇੱਕ ਸਾਡੇ ਹਾਣ ਦਾ ਮਸਲਾ ਹੈ। ਬੇਗਾਨਾ ਹੋ ਰਿਹਾ ਹੈ ਸੱਜਣ, ਦਿਲਾਂ ਮਰ ਜਾਣ ਦਾ ਮਸਲਾ ਹੈ। ਬਲਕਾਰ ਔਲਖ ਜ਼ਿੰਦਗੀ ਦੀ ਦਾਰਸ਼ਨਿਕਤਾ ਅਤੇ ਭਾਵਨਾਤਮਕ ਸੱਚ ਨੂੰ ਪੇਸ਼ ਕਰਦਿਆਂ ਲਿਖਦਾ ਹੈ, ਗਮਾਂ ਦਾ ਗਮ ਨਾ ਹੋਣਾ ਸੀ, ਖੁਸ਼ੀ ਦੀ ਖੁਸ਼ੀ ਨਾ ਹੁੰਦੀ, ਬਿਨਾਂ ਤੇਰੇ ਤਾਂ ਬੇਮਕਸਦ ਹੀ ਮੇਰੀ ਜ਼ਿੰਦਗੀ ਨਾ ਹੁੰਦੀ। ਮੈਂ ਤੇਰੀ ਅੱਖ ਪੜ੍ਹ ਲਈ ਸੀ, ਅਜੇ ਤੱਕ ਭਾਵ ਚੇਤੇ ਨੇ, ਕਦੋਂ ਦਾ ਭੁੱਲ ਜਾਂਦਾ ਜੇ ਇਬਾਰਤ ਕਾਗਜ਼ੀ ਨਾ ਹੁੰਦੀ। ਸਿਖਰ 'ਤੇ ਪਹੁੰਚ ਕੇ ਉਸਨੇ ਪੱਤੇ ਦੀ ਗੱਲ ਇੱਕ ਦੱਸੀ, ਛਲਾਵਾ ਹੈ ਬੁਲੰਦੀ ਤਾਂ ਕਦੇ ਹਾਸਲ ਨਹੀਂ ਹੁੰਦੀ, ਤੇਰੇ ਬਿਨ ਦਿਲ ਨਹੀਂ ਮੰਨਦਾ, ਮੈਂ ਲੱਖਾਂ ਹੀ ਯਤਨ ਕੀਤੇ, ਇਹ ਹੁਣ ਤੱਕ ਮੰਨ ਲੈਂਦਾ ਜੇ ਮੇਰੀ ਗੱਲ ਮੰਨਣੀ ਹੁੰਦੀ। ਭਰੋਸਾ ਕਰਕੇ ਤੇਰੇ ਕੁਫਰ 'ਤੇ ਅੱਖਾਂ ਗਵਾ ਲੈਂਦੇ, ਸਾਡੀ ਅੱਖ ਜੇਕਰ ਅੱਖ ਵਿੱਚ ਨਾ ਵੇਖਦੀ ਹੁੰਦੀ। ਅਰਬੀ ਅਤੇ ਫਾਰਸੀ ਪਰੰਪਰਾ ਵਿੱਚੋਂ ਵਿਗਸ ਕੇ ਉਰਦੂ ਰਾਹੀਂ ਪੰਜਾਬੀ ਕਾਵ ਜਗਤ ਵਿੱਚ ਆਈ ਗਜ਼ਲ ਸ਼ਾਇਰੀ ਦੀ ਅਜਿਹੀ ਬੰਦਿਸ਼ਮਈ ਅਤੇ ਸੂਖਮ ਵਿਧਾ ਹੈ ਜਿਸ ਦਾ ਸ਼ਾਬਦਿਕ ਅਰਥ ਔਰਤਾਂ ਨਾਲ ਗੱਲਾਂ ਕਰਨਾ ਜਾਂ ਹੁਸਨੋ ਇਸ਼ਕ ਦਾ ਜ਼ਿਕਰ ਕਰਨਾ ਮੰਨਿਆ ਜਾਂਦਾ ਸੀ, ਪਰੰਤੂ ਆਧੁਨਿਕ ਦੌਰ ਤੱਕ ਪਹੁੰਚਦਿਆਂ ਗਜ਼ਲ ਮਹਿਜ਼ ਰੋਮਾਂਸ ਦੀ ਕੈਦ ਵਿੱਚੋਂ ਮੁਕਤ ਹੋ ਕੇ ਸਮਾਜਕ, ਦਾਰਸ਼ਨਿਕ ਅਤੇ ਰਾਜਸੀ ਚੇਤਨਾ ਦਾ ਸ਼ਕਤੀਸ਼ਾਲੀ ਮਾਧਿਅਮ ਬਣ ਚੁੱਕੀ ਹੈ। ਬਲਕਾਰ ਔਲਖ ਅਰੂਜ਼ ਦੇ ਨਿਯਮਾਂ ਤੋਂ ਭਲੀ ਭਾਂਤ ਜਾਣੂ ਹੈ, ਪਰ ਉਹ ਅਰੂਜ਼ ਦੇ ਜਮੂਦ ਨੂੰ ਆਪਣੇ ਵਿਚਾਰਾਂ ਉੱਤੇ ਹਾਵੀ ਨਹੀਂ ਹੋਣ ਦਿੰਦਾ। ਉਹ ਲੋਕ ਬੋਲੀ ਵੀ ਰਵਾਨਗੀ ਅਨੁਸਾਰ ਅਜਿਹੀਆਂ ਕਾਵ ਖੁੱਲ੍ਹਾ ਲੈਂਦਾ ਹੈ ਜੋ ਉਸਦੇ ਸ਼ੇਰ ਦੇ ਭਾਵ ਨੂੰ ਬੋਝਲ ਹੋਣ ਤੋਂ ਬਚਾਉਂਦੀਆਂ ਨੇ। ਦੋ ਤੁਕਾਂ ਦੇ ਛੋਟੇ ਜਿਹੇ ਚੌਕਟੇ ਵਿੱਚ ਜ਼ਿੰਦਗੀ ਦਾ ਵੱਡਾ ਦਰਸ਼ਨ ਬਿਆਨ ਕਰਨਾ ਗਜ਼ਲ ਦਾ ਸਭ ਤੋਂ ਵੱਡਾ ਗੁਣ ਹੈ। ਬਲਕਾਰ ਦੇ ਸ਼ੇਰ ਜਿਵੇਂ ਸੀ ਅਕਬਰ ਧਾੜਵੀ ਜੋ ਜਿੱਤ ਕੇ ਵੀ ਜਿੱਤ ਨਹੀਂ ਸਕਿਆ, ਸੀ ਦੁੱਲਾ ਸੂਰਮਾ ਜੋ ਹਾਰ ਕੇ ਹਰਿਆ ਨਹੀਂ ਹੋਣਾ, ਸੰਖੇਪ ਸ਼ਬਦਾਵਲੀ ਵਿੱਚ ਸਦੀਆਂ ਦੇ ਇਤਿਹਾਸਕ ਪ੍ਰਤੀਰੋਧ ਅਤੇ ਲੋਕ ਨਾਇਕੀ ਗੌਰਵ ਨੂੰ ਸਹਿਜੇ ਹੀ ਸਮੋ ਲੈਂਦੇ ਨੇ। ਬਲਕਾਰ ਔਲਖ ਦੀ ਲੇਖਣੀ ਪੰਜਾਬੀ ਗਜ਼ਲਕਾਰੀ ਦੇ ਭਵਿੱਖ ਲਈ ਇੱਕ ਪੁਖਤਾ ਅਤੇ ਆਸਵੰਦ ਦਸਤਕ ਹੈ। ਇੱਕ ਕੌਮੀ ਪੱਧਰ ਦਾ ਐਥਲੀਟ ਹੋਣ ਕਾਰਨ ਉਸ ਅੰਦਰ ਨਿਰੰਤਰ ਅਭਿਆਸ, ਸਬਰ ਅਤੇ ਸੰਘਰਸ਼ ਦਾ ਜੋ ਮਾਦਾ ਹੈ ਉਸਦੀ ਸ਼ਾਇਰੀ ਵਿੱਚ ਸਾਫ਼ ਝਲਕਦਾ ਹੈ। ਉਹ ਸ਼ੇਰਾਂ ਦੀ ਭੀੜ ਇਕੱਠੀ ਕਰਨ ਦੀ ਬਜਾਏ ਗੁਣਵੱਤਾ ਨੂੰ ਪਹਿਲ ਦਿੰਦਾ ਹੈ, ਜਿਸ ਦੀ ਗਵਾਹੀ ਇਹ ਹੈ ਕਿ ਉਸਨੇ ਆਪਣੀ ਬਹੁਤ ਸਾਰੀਆਂ ਕੱਚੀਆਂ ਗਜ਼ਲਾਂ ਖੁਦ ਰੱਦ ਕਰਕੇ ਸਿਰਫ ਤਰਾਸ਼ੇ ਹੋਏ ਕਲਾਮ ਨੂੰ ਹੀ ਕਿਤਾਬ ਦਾ ਹਿੱਸਾ ਬਣਾਇਆ। ਸ਼ਾਇਰ ਕੋਲ ਆਪਣੀ ਨਿੱਜੀ ਉਦਾਸੀ, ਮਾਂ ਪਿਓ ਦੇ ਵਿਛੋੜੇ ਅਤੇ ਬੇਰੁਜ਼ਗਾਰੀ ਦੇ ਦਰਦ ਨੂੰ ਸਮੁੱਚੇ ਸਮਾਜ ਦੀ ਆਵਾਜ਼ ਬਣਾਉਣ ਦੀ ਸਮਰੱਥਾ ਹੋਵੇ, ਉਸਦੀ ਸ਼ਾਇਰੀ ਕਦੇ ਬੇਅਸਰ ਨਹੀਂ ਹੁੰਦੀ। ਉਹ ਦਰਦ ਵਿੱਚ ਡੁੱਬ ਕੇ ਖੁਦਕੁਸ਼ੀ ਵੱਲ ਜਾਣ ਦੀ ਥਾਂ ਟਰੈਕ ਦੇ ਗੇੜੇ ਵਧਾ ਕੇ ਜ਼ਿੰਦਗੀ ਅਤੇ ਕਲਾ ਨੂੰ ਜਿੱਤਣ ਦੀ ਸਮਰੱਥਾ ਰੱਖਦਾ ਹੈ।
1: ਹੁਣੇ ਤੁਸੀਂ ਸੁਣ ਰਹੇ ਸੀ ਡਾਕਟਰ ਰਵਿੰਦਰ ਸਿੰਘ ਤੋਂ ਪੁਸਤਕ ਸਮੀਖਿਆ, ਤੇ ਆਓ ਹੁਣ ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਇਹ ਲੋਕ ਗੀਤ।

ਸਾਡੇ ਲਈ ਕੀ ਲਿਆਓਗੇ ਸੌਗਾਤ। ਚੰਦਰ ਕਾਂਤਾ ਕਪੂਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਲੋਕ ਗੀਤ ਸੁਣ ਰਹੇ ਸੀ। ਆਸ ਕਰਦੇ ਹਾਂ ਕਿ ਅੱਜ ਦਾ ਪੰਜਾਬੀ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਬਲਵਿੰਦਰ ਨੂੰ ਇਜਾਜ਼ਤ ਦਿਓ।